ਇਹੀ ਗੀਤ ਸੰਗੇ ਅੱਜ ਕੇ ਕਾਰਜਕ੍ਰਮ ਹਾਂ ਇਹੀ ਸਿਰਾਵਤ ਹੈ। ਕਾਰਜਕ੍ਰਮ ਮਾ ਗੀਤ ਲਾ ਜੋੜੇ ਰਹਿਣ ਬੀਰ ਭਾਂਸਾ ਹੋ ਤਾਂ ਅਬ ਅਪਨ ਰੇਡੀਓ ਸੰਗੀ ਭਾਵਨਾ ਸ਼ਰਮਾ ਲਾ ਕਾਰਜਕ੍ਰਮ ਲੈ ਦੇਵਾ ਵਿਦਾ। ਜੈ ਜੋਹਾਰ।